ਤਨ ਕੀ ਦੇਵਾਦਿਦੇਵ ਦੇਵ ਪੁਰਸ਼ਾ ਮਹਾਦੇਵ ਸਤਿਗੁਰੂ ਸਵਾਮੀ ਮਾਧਵਾਨੰਦ ਜੀ ਭਗਵਾਨ ਅਲਗ ਪੁਰੀ ਜੀ।